0: 96.8 பஞ்சாபி பாடல்கள்.
1: ਲੋ ਜੀ ਰੋਸ਼ਨ ਪ੍ਰਿੰਸ ਦੀ ਆਵਾਜ਼ ਆ ਡੇਵਿਡ ਸਿੰਘ ਦੇ ਸੰਗੀਤ।